ਲੋਕਾਂ ਜੀ ਸੀ ਉਹਨਾਂ ਕੇ ਸਾਡੇ ਪ੍ਰੋਗਰਾਮ ਸੇ ਮੈਸੇਜ ਜੋ ਕਾਲ ਜੀ ਕਿੰਨੀ ਕਨਾ ਦਾ ਜ਼ਰੂਰ ਸ਼ਾਮਿਲ ਜੀ ਹੋਟਦਮ ਰਜੂਤ ਪਰ ਕਾਫੀ ਤਦਾ ਸਰਾ ਔਰ ਵਿਦਿੰਗ ਕੀ ਐਡਵਾਂਸ ਮੈਸੇਜ ਨਾ ਕਿੜੀ ਦੀ ਕਨਾ ਤੇ ਰੋਗਲ ਦੀ ਕਨਾ ਅਯੋ ਚ ਵੈਲਕਮ ਉਧਰ ਤੱਕ ਰਹਿ ਸਕੇ ਕਨਾ ਤੇ ਮੀ ਰਖਲ ਭਾਈ ਜਾਨ ਰਖੜਾ ਰਹੀ ਨੀ ਚਾ ਆਜ਼ਨ ਵਰ ਤੇ ਕਨਾ ਬਾਜਾ ਖੁਰੈ ਜਾਨ ਆਜ਼ਨ ਆਪਰ ਮੇ ਤਰੀਕ ਬਈ ਸਰਾ ਪ੍ਰੋਗਰਾਮ ਕੇ ਕਨਾ ਨਾ ਪਾਗਿਕ ਸੇ ਚਾ ਪਰਸਨਾ ਕੋ ਲਗਨਾ ਤਰੀਕ ਬਈ ਨਾ ਪਰਸਨਾ ਹੋਗਾ ਸਿਦਾ ਦੇ ਰਖੜ ਸਤ ਗਏ ਕਨਾ ਰਖੜ ਖੋ ਚਿਕਨ ਕਨਾ ਰੂਟ ਤੇ ਕਨਾ خبر ہے خوبر سی مخلوص نو میز سائڈ پروگرام دربار اور مندی نو مزے نظر اخلے کنا پیارو تو

0: ਬਾਕੀ ਨੋਰ ਮੈਸੇਜ ਮੈਂ ਕੇ ਸਾਈਰੋ ਮੈਸੇਜ ਨਾ ਰਨਾ ਪੁੱਤ ਕੀ ਦੀ ਟਾਈਮ ਡੇਰ ਪਰ ਇਸ ਤਰ੍ਹਾਂ ਰਵੰਦਾ ਉਸ ਸਮੇਂ ਕਿ ਨਾ ਚਾਗੇ ਨਾ ਮਖਸ਼ੋ ਰਿਫਤ ਖਟਕ ਵੀ ਕਿ ਨਾ ਵਿਚੇ ਮਿਸਦੀ ਬ੍ਰੋ ਪ੍ਰੋਗਰਾਮ ਤੋਂ ਦੇ ਇੰਤਜ਼ਾਰ ਕੀ ਮਿਸਦੀ ਲਲਾ ਮਨਾ ਸ਼ੋ ਤਰ ਉਦਿਨ ਮਾ ਸ਼ੋ ਐਵਰੀਥਿੰਗ ਦਾ ਅਸਲਾਮ ਅਲੈਕੁਮ ਸਲਾਮ ਡੇਰ ਜੁ ਤਮਨਾ ਅਰੇ ਫਤ ਘੜ ਕੇ ਯੋ ਜਹਾਨ ਮਨਨਾ ਵਚੇ ਸਲਾਮ ਭਾਈ ਸੰਗ ਚਲ ਦੇ ਵੈਲਕਮ ਟੂ ਦਾ ਸ਼ੋ ਸਲਾਮ ਟੂ ਖਾਨ ਮਲਕ ਅਲਮਾਸੇ ਆ ਛੁੱਟੀ ਮਾਰਵਾ ਛੁੱਟੇ ਅਕਸਰ ਆ ਛੁੱਟੀ ਮੈਂ ਵੀ ਛੋ ਛੁੱਟੀ ਆਮਨਾ ਆ ਰੁਸ਼ਿਹਾਨਾ ਆਈ ਨਾ ਹਟਕ ਨਾ ਦੇ ਬਹਾਰ ਫਤਮਾ ਆ ਨਾ ਦੇ ਰਬਿਆ ਦੁਨੀਆ ਆਪਾ ਗੁਲ ਸਾਇਰਾ ਬਟਾਨ ਸੋਨੇ ਹਾਨ ਤਰਹਾਨ ਮਰੇ ਅਰਮਾਨ ਨੂਰ ਹਨੇ ਨੇ ਓ ਮਾਮਾ ਸੋ ਮਾਮਾ ਬਾਕੀ ਆਲ ਲਿਸਨਰ ਕੋ ਸਲਾਮ ਓ ਟੂ ਲਿਸਨਰ ਟੋਲ ਸਿਟਰ ਨਾ ਜ਼ਾ ਡੇਰ ਖਫਾਇ ਜ਼ਗਾ ਚੇ ਡੇਰ ਟੈਮ ਕੀ ਜੀ ਚੇ ਮੋਕਾਲ ਐਸ ਐਮ ਐਸ ਨਾ ਦਿਖੜੀ ਉਸ ਦੋਈ ਜ਼ ਬਿਲਕੁਲ ਮੇਰਾ ਸ਼ਰੀ ਆ ਬਾਈ ਪੋ ਸੰਨਤ ਬਾਈ ਤਾ ਪਦੇ ਗਵਾਏ ਕਨਾ ਆਮ ਰਹਾਡਕ ਕਰਮ ਤਹਤੀ ਨਸਰਤੀ ਡੇਰ ਜੁ ਤਮਨਾ ਸ਼ੁਕਰੀਆ ਯੋ ਜਹਾਨ ਮਨਣਾ
1: ਕੇਰੀ ਕੜਦੀ ਨਾ ਸਿਲ ਸਿਨਾ ਦੇ ਬਤੇ ਥਾ ਦਵਾਇਆ ਦੇ ਕੇ ਬਲੇ ਹੋਏ
0: ਬਹਾਰ ਮਿਜੀਦ ਮੰਗਲ ਪਰੇਜ ਜਮਾ ਉਹ ਦਸਤ ਵਫਾ ਸਰ ਉਠਣਾ ਔਖਾ ਹੋਏ ਕਿਸੇ ਸਦ ਵਫਾ ਹੋ ਰੱਖੀ ਕਚਰ ਤੱਕ ਉਲ ਕਰ ਉਠੇ ਤਾਂ ਉਧਰਵਾ ਬਸ ਵੀ ਉਠੇ ਨਾ ਤਾਂ ਕਿਵੇਂ ਹੈਗਾ ਨਾ ਮਿਸੋ ਵਾਲੋ ਕੀ ਸਾਈ ਦੇਰ ਜੁ ਤਾਂ ਮੰਨਾ ਬਿਹਾਦ ਬਿਹਾਦ ਮੰਨਾ ਉਹ ਤਾਂ ਜ਼ੋਰ ਤਾਂ ਨਾ ਖੁਬਾ ਵਾ ਬਲ ਬਲ ਬਲ ਬਲ ਮੰਗਲ ਸੇ ਸਾਈ ਨੋ ਬਿਲਕੁਲ ਦਗਾ ਸੰਦਰ ਦੀ ਸਾ ਡੇਰਾ ਹੋ ਬਲਾ ਬਲਾ ਬਲਾ ਸੰਦਰ ਤਾਂ ਕਿਸੇ ਕਚੇਰੇ ਬਲਾ ਤੋਂ ਮਿਲਾ ਬਲਾ ਦਰ ਬਣਾ ਵਰੋ ਸਾਈ ਦੋ